ਪੈ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੀ ਚਾਹੀਦੀ ਹੈ। ਸਾਹਿਬ ਫਰਮਾਉਂਦੇ ਹਨ ਕਿ ਐਸੇ ਗੁਰੂ ਦੀ ਉਸਤਤ ਕੀਤਿਆਂ ਹਰੀ ਦਾ ਰਸ

ਜਰ ਕਹਿੰਦੇ ਹਨ ਬੁਢੇਪੇ ਨੂੰ, ਜਵਾਨੀ ਗਈ ਬੁਢੇਪਾ ਆਇਆ, ਉਮਰਾਂ ਲੱਗੀ ਕਿਨਾਰੇ। ਕਿਸੇ ਕਵੀ ਦੀ ਇਹ ਰਚਨਾ ਹੈ, ਜੋਬਨ ਗਿਆ ਬਤੀਤ ਇਹ ਬਾਣੀ ਹੈ। ਜੋਬਨ ਗਿਆ ਜਵਾਨੀ ਗਈ ਬੁਢੇਪਾ ਆਇਆ, ਉਮਰਾਂ ਲੱਗੀ ਕਿਨਾਰੇ। ਜਿਹੜੇ ਬੀਤੇ ਨਾਲ ਤੁਹਾਡੇ ਸੋਈ ਭਲੇ ਦਿਹਾੜੇ, ਉਮਰ ਉਹਾ ਵਿੱਚ ਲੇਖੇ ਜੋ ਯਾਦ ਸਾਈ ਵਿੱਚ ਗੁਜ਼ਰੇ। ਭਾਈ ਨੰਦ ਲਾਲ ਜੀ, ਉਹ ਹੀ ਉਮਰ, ਉਹ ਹੀ ਸਮਾਂ ਲੇਖੇ ਵਿੱਚ ਪੈਂਦਾ ਹੈ, ਕੀਮਤ ਵਿੱਚ ਪੈਂਦਾ ਹੈ, ਉਸਦੀ ਵੈਲਿਊ ਹੈ, ਜੋ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਗੁਜ਼ਰ ਜਾਏ। ਪਰਮੇਸ਼ਰ ਤੋਂ ਭੁੱਲਿਆ ਤਾਂ ਜਿਤਨੇ ਮਰਜ਼ੀ ਭਾਵੇਂ ਚਾਰ ਯੁੱਗਾਂ ਦੀ ਆਰਜਾ ਵੀ ਹੋ ਜਾਏ, ਦੁਨੀਆਂ ਵੀ ਸਾਰੀ ਮਗਰ ਲੱਗ ਤੁਰ ਪਵੇ, ਇਸ ਤੋਂ ਵੀ ਦਸ ਗੁਣਾ ਵੱਧ ਕੇ ਹੋ ਜਾਏ, ਪਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਨਜ਼ਰਾਂ ਵਿੱਚ ਜੇ ਪ੍ਰਵਾਨ ਨਾ ਚੜਿਆ ਤਾਂ ਸਾਹਿਬ ਕਹਿੰਦੇ ਨੇ ਉਸ ਨੂੰ ਵੀ ਉਹਨਾਂ ਕੀੜਿਆਂ ਦੇ ਵਿੱਚ ਹੀ ਤੁਰਨਾ ਪੈਂਦਾ ਜੋ ਇਸ ਧਰਤੀ ਦੇ ਰਿੰਗ ਕੇ ਤੁਰਦੇ ਹਨ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ ਰਹੇ। ਪਰਮੇਸ਼ਰ ਦੇ ਦਰ ਤੇ ਦੁਨਿਆਵੀ ਵਡਿਆਈਆਂ, ਦੁਨਿਆਵੀ ਪਦਵੀਆਂ, ਦੁਨਿਆਵੀ ਧਨ ਦੌਲਤ ਜੋ ਇਹ ਦੇਖਣ ਵਿੱਚ ਆਉਂਦਾ ਹੈ, ਇਹ ਦੁਨੀਆਂ ਵਿੱਚ ਇਸਦੀ ਕੀਮਤ ਹੈ, ਇਸਦੀ ਵੈਲਿਊ ਹੈ, ਪਰ ਮਾਲਕ ਦੇ ਦਰ ਤੇ ਜਾ ਕੇ ਹਿਸਾਬ ਕਿਤਾਬ ਜੋ ਹੋਣਾ, ਉੱਥੇ ਸੱਚੇ ਹੀ ਸੱਚ ਨਿਬੜਿਆ। ਸੱਚੇ ਦੀ ਦਰਗਾਹ ਦੇ ਵਿੱਚ ਸੱਚ ਦਾ ਨਿਵੇੜਾ ਹੋਏਗਾ, ਉੱਥੇ ਇਹ ਦੁਨੀਆਂ ਦੇ ਧਨ ਦੌਲਤ, ਇੱਜ਼ਤ ਮਾਣ, ਵਡਿਆਈ ਜ਼ੀਰੋ ਹੋ ਜਾਂਦੇ ਹਨ, ਤੇ ਕੀਮਤ ਪੈਂਦੀ ਹੈ ਨਾਮ ਦੀ। ਇਸ ਵਾਸਤੇ ਸਾਹਿਬ ਸਤਿਗੁਰੂ ਜੀ ਕਹਿੰਦੇ ਹਨ, ਸਫਲ ਮੂਰਤ ਸਫਲਾ ਘੜੀ ਜਿੱਤ ਸੱਚੇ ਨਾਲ ਪਿਆਰ। ਜਿਹੜੀ ਮਾਲਕ ਦੇ ਪਿਆਰ ਵਿੱਚ ਆ ਜਾਏ ਘੜੀ, ਉਹ ਹੀ ਸਫਲੀ ਹੈ। ਇੱਥੇ ਸਾਹਿਬ ਸਤਿਗੁਰੂ ਜੀ ਕਹਿੰਦੇ ਹਨ,

ਸਤਿਗੁਰ ਕੋ ਬਲ ਜਾਈਏ ਜਿਤ ਮਿਲਿਆ ਪਰਮ ਗਤ ਪਾਈਏ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀ

ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਨ ਕਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਵਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ ਬਸਤ ਮਾਹਲੇ ਬਸਤ ਗਡਾਈ ਤਾਕੋ ਪਿੰਨ ਨ ਕਹਿ ਨਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰਾਖੈ ਭਸਮ ਕਰੈ ਲਸਕਰ ਕੋਟ ਰਾਖੈ ਜਿਸ ਕਾ ਸਾਸਨ ਕਾਢ ਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਨ ਕਲਤ ਬਹੁ ਪਾਤ ਤਿਸ ਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੈ ਅਵਰ ਨ ਕੋਏ ਸਰਬ ਜੀ ਆਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਲ ਨਾਹੀ ਦਿਸ਼ਟ ਆਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਹਿਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਬਿਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕੈ ਏਕ ਨਾ ਜਾਣੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨੇ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਸਭ ਪਾਪ ਮਿਠਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣ ਨਾ ਹੋਵੀ ਤੇਰਾ ਨਾਨਕ।

ਚਾਰੇ ਪਾਸੇ ਸੰਗਤਾਂ ਦੀ ਅੱਖਾਂ ਵਿੱਚ ਆਸੂ ਹਨ। ਸਾਹਿਬ ਜੀ ਕਹਿਣ ਲੱਗੇ, ਬਸ ਸਾਧ ਸੰਗਤ, ਤੁਸੀਂ ਹੁਣ ਇੱਥੋਂ ਵਾਪਸ ਚਲੇ ਜਾਓ ਤੇ ਸਾਡੇ ਨਾਲ ਕੁਝ ਪਿਆਰ ਵਾਲੇ ਅੱਗੇ ਜਾਣਗੇ।

ਤਾਂ ਚਿੰਦੂ ਪਾਪੀ ਨੇ ਆਪਣੀ ਹਵੇਲੀ ਵਿੱਚ ਜਿੱਥੇ ਤੱਤੀ ਲੋ ਅੰਦਰ ਲਾਈ ਹੋਈ ਹੈ, ਅੱਗ ਬਲ ਰਹੀ ਹੈ ਥੱਲੇ, ਉੱਪਰ ਤਵਾ ਲਾਲ ਹੋਇਆ ਪਿਆ। ਆਖਿਆ ਫਿਰ ਜੇ ਇਹ ਰਿਸ਼ਤਾ ਕਬੂਲ ਨਹੀਂ ਕਰਨਾ ਤਾਂ ਇਹ ਤੱਤੀ ਲੋ ਤੇ ਬਹਿਣਾ ਪਵੇਗਾ। ਸਾਹਿਬ ਜੀ ਕਹਿਣ ਲੱਗੇ ਕਿ ਅਕਾਲ ਪੁਰਖ ਦਾ ਪਾਣਾ ਇਵੇਂ ਹੈ ਤਾਂ ਤੇਰਾ ਕੀ ਆ ਮਿੱਠਾ ਲੱਗ, ਹਰ ਨਾਮ ਪਦਾਰਥ ਨਾਨਕ ਮੰਗੇ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਕੇ ਤੇ ਤੱਤੀ ਲੋ ਤੇ ਚੌਕੜਾ ਮਾਰ ਕੇ ਬਹਿ ਗਏ। ਸਾਧ ਸੰਗਤ ਬੋਲੋ ਸ੍ਰੀ ਤੇ ਫਿਰ ਐਸੀ ਅਡੋਲ ਬੈਠੇ। ਇੱਕ ਦਿਨ ਬੀਤ ਗਿਆ, ਦੋ ਦਿਨ ਬੀਤ ਗਏ ਤੇ ਚੰਦੂ ਪਾਪੀ ਅਜੇ ਵੀ ਮਨ ਇਹਦਾ ਠਰਿਆ ਨਹੀਂ। ਆਖਿਆ ਰੇਤ ਤਪਾਓ, ਰੇਤ ਤਪਾਈ, ਪੜਪੂੰਜੇ ਨੂੰ ਸੱਦਿਆ ਜੋ ਦਾਣੇ ਪੁੰਦਾ ਸੀ ਕਿ ਤੂੰ ਆਪਣੇ ਕੜਛੇ ਭਰ ਭਰ ਕੇ ਗਰਮ ਰੇਤ ਲੈ ਕੇ ਅਰਜਨ ਦੇ ਸਿਰ ਵਿੱਚ ਪਾ। ਸਾਧ ਸੰਗਤ ਬੋਲੋ ਸ੍ਰੀ ਤਲੋਂ ਤੱਤੀ ਤਵੀ ਅੱਗ ਬਲ ਰਹੀ ਹੈ, ਉੱਤੋਂ ਗਰਮ ਰੇਤ ਦੇ ਕੜਛੇ ਪੈ ਰਹੇ ਹਨ ਤੇ ਸਾਹਿਬ ਜੀ ਦੇ ਜਦੋਂ ਵੀ ਬੁੱਲ ਫੁਰਕਦੇ ਹਨ ਤਾਂ ਵਿੱਚੋਂ ਇਹੀ ਆਵਾਜ਼ ਆਉਂਦੀ ਹੈ, ਤੇਰਾ ਕੀ ਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਸਾਈਂ ਮੀਆਂ ਮੀਰ ਜਦੋਂ ਪਤਾ ਲੱਗਿਆ ਸਾਹਿਬ ਜੀ ਗੁਰੂ ਅਰਜਨ ਦੇਵ ਲਾਹੌਰ ਆਏ ਹਨ, ਜਦੋਂ ਦਰਸ਼ਨ ਕਰਨ ਆਇਆ ਵੇਖ ਕੇ ਹੈਰਾਨ ਰਹਿ ਗਏ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਲੋਹ ਤੇ ਬੈਠੇ ਹਨ, ਉੱਤੇ ਗਰਮ ਰੇਤੇ ਪੈ ਰਹੇ ਹਨ। ਤਾਂ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ ਇਹ ਕੀ ਪਾਣਾ ਹੈ? ਸਾਹਿਬ ਜੀ ਕਹਿਣ ਲੱਗੇ, ਸਾਈਂ ਮੀਆਂ ਮੀਰ ਤੂੰ ਪੁੱਛਿਆ ਸੀ ਨਾ, ਐਸੇ ਪਿਆਰੇ ਦੇ ਦਰਸ਼ਨ ਕਰਾਓ ਕਿ ਜੋ ਕਹਿੰਦਾ ਹੋਵੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤਾਂ ਆ ਵੇਖ ਲੈ ਅਗਨ ਵਿੱਚ ਸਰੀਰ ਜਲ ਰਿਹਾ ਹੈ, ਤਨ ਤਪ ਰਿਹਾ ਹੈ, ਮਨ ਸ਼ਾਂਤ ਹੈ ਹਰੀ ਨਾਮ ਸੇ। ਅੰਦਰ ਪਰਮੇਸ਼ਵਰ ਦਾ ਨਾਮ ਵਸਿਆ, ਅੰਦਰ ਸੇਕ ਨਹੀਂ ਪਹੁੰਚ ਰਿਹਾ ਮਨ ਨੂੰ, ਆ ਸਰੀਰ ਨੂੰ ਕਿਆ ਦੁੱਖ ਦੇਵੇਗਾ ਇਹ ਚੰਦੂ। ਸਾਈਂ ਮੀਆਂ ਮੀਰ ਜਿਸਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ, ਜਾਤ ਦਾ ਮੁਸਲਮਾਨ ਸੀ ਲੇਕਿਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪਿਆਰਾ ਸੀ, ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਮੁਸਲਮਾਨ ਮੀਆਂ ਮੀਰ ਪਾਸੋਂ ਅੰਮ੍ਰਿਤਸਰ ਦੇ ਵਿੱਚ ਜਦੋਂ ਹਰਿਮੰਦਰ ਸਾਹਿਬ ਸਾਜਿਆ ਤਾਂ ਨੀਂਹ ਹਰਿਮੰਦਰ ਸਾਹਿਬ ਦੀ ਮੀਆਂ ਮੀਰ ਪਾਸੋਂ ਰਖਾਈ ਕਿ ਇਹ ਸਾਂਝੀ ਵਾਲਤਾ ਦਾ ਘਰ ਹੈ, ਗੁਰੂ ਨਾਨਕ ਦਾ ਘਰ ਸਾਂਝੀ ਵਾਲਤਾ ਦਾ ਹੈ। ਮੀਆਂ ਮੀਰ ਨੇ ਬੇਨਤੀ ਕੀਤੀ, ਗਰੀਬ ਨਿਵਾਜ ਜੇ ਆਪ ਕੋਈ ਕਲਾ ਨਹੀਂ ਦਿਖਾਉਂਦੇ, ਸ਼ਕਤੀ ਨਹੀਂ ਦਿਖਾਉਂਦੇ ਤਾਂ ਮੈਨੂੰ ਹੁਕਮ ਕਰੋ, ਮੈਂ ਦਿਖਾਵਾਂ। ਸਾਹਿਬ ਜੀ ਕਹਿਣ ਲੱਗੇ, ਮੀਆਂ ਮੀਰ ਕਰਨਾ ਵੱਡੀ ਗੱਲ ਨਹੀਂ ਹੈ, ਜਰਨਾ ਵੱਡੀ ਗੱਲ ਹੈ, ਸ਼ਕਤੀ ਹੁੰਦਿਆਂ ਹੋਇਆਂ ਜਰ ਲੈਣਾ ਇਹ ਵੱਡੀ ਗੱਲ ਹੈ। ਤਾਂ ਉੱਪਰ ਵੇਖ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ, ਹਜ਼ਰਤ ਮੀਆਂ ਮੀਰ ਉੱਪਰ ਤੱਕ ਜਾਂ ਉੱਪਰ ਦੇਖਿਆ ਤਾਂ 33 ਕਰੋੜ ਦੇਵੀ ਦੇਵਤਾ ਹੱਥ ਬੰਨੇ ਖੜੋਤੇ ਹਨ, ਗਰੀਬ ਨਿਵਾਜ ਸਾਨੂੰ ਹੁਕਮ ਕਰੋ। ਲੇਕਿਨ ਗੁਰੂ ਅਰਜਨ ਦੇਵ ਪਾਤਸ਼ਾਹ ਪਾਣੀ ਵਿੱਚ ਬੈਠੇ ਹਨ ਤੇ ਕੀ ਕਹਿ ਰਹੇ ਹਨ?

ਪਰਮ ਸਤਿਕਾਰਯੋਗ ਸਾਥੀਓ, ਆਓ ਸਾਰੇ ਪਿਆਰ ਨਾਲ ਪਹਿਲਾਂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰੀਏ, ਜੁੜੀਏ ਗੁਰੂ ਨਾਨਕ ਦੇ ਚਰਨਾਂ ਵਿੱਚ। ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਬਹਿ ਕੇ ਆਹ ਰਸ ਮਾਣ ਰਹੇ ਹੋ, ਇਹ ਵੱਡਿਆਂ ਭਾਗਾਂ ਕਰਕੇ ਨਸੀਬ ਹੁੰਦਾ ਹੈ। ਸੋ ਹੁਕਮ ਹੋਇਆ ਕਿ ਪਹਿਲੇ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਵਾਓ। ਸੋ ਸੇਵਕ ਦੀ ਆਵਾਜ਼ ਜਿੱਥੋਂ ਤੱਕ ਪੁੱਜ ਰਹੀ ਹੈ, ਸਾਰੇ ਪਿਆਰ ਨਾਲ ਜਪੋ। ਕੋਈ ਵੀ ਰਸਨਾ ਨਾਮ ਜਪਣ ਤੋਂ ਵਾਂਝੀ ਨਾ ਰਹਿ ਜਾਏ।

ਨਿਚੋੜ ਕੱਢੇ। ਇਹ ਸਾਡੀ ਸਭਨਾਂ ਦੀ ਹਾਲਤ ਦਾ ਡਾਇਗਨੋਜ਼ ਹੈ ਕਿ ਅਸੀਂ ਸਾਡੇ ਜੀਵਨ ਦੇ ਵਿੱਚ ਪਰਮਾਰਥ ਕਿਉਂ ਨਹੀਂ ਲਿਆ ਸਕਦੇ, ਪਰਮਾਰਥ ਕਿਉਂ ਨਹੀਂ ਆਉਂਦਾ। ਸਾਡਾ ਜੀਵਨ ਅੰਤਰਮੁਖੀ ਜੀਵਨ, ਰੂਹ ਦੇ ਨਾਲ ਆਤਮਾ ਦੇ ਨਾਲ ਜੁੜਿਆ ਹੋਇਆ ਜੀਵਨ ਕਿਉਂ ਨਹੀਂ ਬਣਦਾ? ਉਹਦੇ ਕਹਿੰਦੇ ਕਾਰਨ ਇਹ ਹਨ, ਇੰਦਰੀ ਸਬਲ, ਜਿਹੜੀਆਂ ਇੰਦਰੀਆਂ ਹਨ, ਜਿਹੜੀਆਂ ਸੈਂਸਿਸ ਹਨ, ਇਹ ਕਹਿੰਦੇ ਬਹੁਤ ਪਾਵਰਫੁਲ ਹੋ ਚੁੱਕੀਆਂ ਹਨ। ਭਾਵ ਕਿ ਇਹ ਇੰਨੀਆਂ ਬਲਸ਼ਾਲੀ ਹੋ ਗਈਆਂ ਹਨ ਕਿ ਇਹ ਜੀਵ ਆਤਮਾ ਨੂੰ ਧੂਈ ਫਿਰਦੀਆਂ ਹਨ, ਖਿੱਚੀ ਫਿਰਦੀਆਂ ਹਨ। ਔਰ ਜੋ ਅੰਦਰ ਹੈ ਵਸਤੂ, ਉਸਦੀ ਕੋਈ ਪੇਸ਼ ਨਹੀਂ ਜਾਂਦੀ, ਸਾਰੀ ਐਨਰਜੀ, ਸਾਰਾ ਟਾਈਮ ਇਹ ਇੰਦਰੀਆਂ ਹੀ ਕੰਜ਼ਿਊਮ ਕਰ ਜਾਂਦੀਆਂ ਹਨ। ਜਸਟ ਫੀਡਿੰਗ ਦੀਜ਼ ਸੈਂਸਿਸ, ਸਿਰਫ ਇਹਨਾਂ ਸੈਂਸ਼ੁਅਲ ਪਲੈਜ਼ਰਸ ਨੂੰ ਫੀਡ ਕਰਨ ਦੇ ਉੱਤੇ ਹੀ ਸਾਡਾ ਸਾਰੇ ਦਾ ਸਾਰਾ ਸਮਾਂ ਅਤੇ ਜੀਵਨ ਲੱਗਦਾ ਹੈ, ਅਤੇ ਇਹ ਇੰਨੀਆਂ ਜ਼ਿਆਦਾ ਹੈਬਚੁਅਲ ਹੋ ਚੁੱਕੀਆਂ ਹਨ। ਹਰੇਕ ਇੰਦਰੀ ਦੀ ਆਪੋ ਆਪਣੀ ਐਡਿਕਸ਼ਨ, ਹਰੇਕ ਇੰਦਰੀ ਦਾ ਆਪੋ ਆਪਣਾ ਸਵਾਦ ਹੈ, ਔਰ ਹਰੇਕ ਇੰਦਰੀ ਨੇ ਆਪੋ ਆਪਣੇ ਸਵਾਦ ਨੂੰ ਪੂਰਾ ਕਰਨ ਲਈ ਇਨਸਾਨ ਦੇ ਅੰਦਰ ਸ਼ੋਰ ਮਚਾਇਆ ਹੋਇਆ ਹੈ। ਅੱਖਾਂ ਨੂੰ ਹਰ ਵੇਲੇ ਕੁਛ ਨਾ ਕੁਛ ਦੇਖਣ ਨੂੰ ਚਾਹੀਦਾ ਐਂਟਰਟੇਨਮੈਂਟ ਕਰਨ ਦੇ ਵਾਸਤੇ, ਕੰਨ ਸੁਣੇ ਤੋਂ ਬਿਨਾਂ ਨਹੀਂ ਰਹਿ ਸਕਦੇ, ਜ਼ਬਾਨ ਜੋ ਹੈ ਬੋਲਣ ਤੋਂ ਬਿਨਾਂ ਨਹੀਂ ਰਹਿ ਸਕਦੇ, ਔਰ ਇਸ ਦੇ ਖਾਣ ਦੇ ਅਤਿਅੰਤ ਕਿਸਮ ਦੇ ਸਵਾਦ ਹਨ। ਇਹ ਸਵਾਦਾਂ ਦੇ ਨਾਲ ਜਿਹੜੀ ਹੈ ਇਤਨੀ ਗਿਝ ਚੁੱਕੀ ਹੈ ਕਿ ਜੀਵਨ ਸਾਰੇ ਦਾ ਸਾਰਾ ਸਵਾਦ ਨੂੰ ਪੂਰੇ ਕਰਨ ਦੇ ਉੱਤੇ ਹੀ ਲੱਗ ਜਾਂਦਾ ਹੈ। ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ। ਤੋ ਸਵਾਦ ਨੂੰ ਮਹਾਰਾਜ ਨੇ ਸਭ ਤੋਂ ਪਹਿਲਾਂ ਲਿਆਂਦਾ ਹੈ, ਟੇਸਟ, ਸਵਾਦ। ਕਹਿੰਦੇ ਸਵਾਦ ਨੂੰ ਹੀ ਪੂਰਾ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਸਾਡਾ ਸਾਰਾ ਜੀਵਨ ਲੰਘਦਾ ਹੈ। ਸੋ ਜੋ ਇਹ ਅਸੀਂ ਟੇਸਟ ਡਿਵੈਲਪ ਕਰ ਲਏ ਹਨ ਅਤੇ ਇਹਨਾਂ ਦੇ ਇਤਨੇ ਆਦੀ ਹੋ ਗਏ ਹਾਂ ਕਿ ਇੰਦਰੀ ਸਬਲ, ਇੰਦਰੀਆਂ ਜਿਹੜੀਆਂ ਹਨ, ਇਹ ਤੇ ਸਨ ਤੁਹਾਡਾ ਵਹੀਕਲ ਤੇ ਡਰਾਈਵਰ ਨੇ ਇਹਨਾਂ ਨੂੰ ਇਸਤੇਮਾਲ ਕਰਨਾ ਸੀ, ਲੇਕਿਨ ਹੁਣ ਡਰਾਈਵਰ ਵੀਕ ਹੋ ਗਿਆ ਹੈ ਤੇ ਜਿਹੜਾ ਵਹੀਕਲ ਹੈ ਉਹ ਆਪਣੀ ਮਨਮਰਜ਼ੀ ਕਰਦਾ ਹੈ। ਵਹੀਕਲ ਇਜ਼ ਨਾਟ ਇਨ ਕੰਟਰੋਲ ਆਫ ਡਰਾਈਵਰ। ਇੰਦਰੀ ਸਬਲ, ਇੰਦਰੀਆਂ ਇਤਨੀਆਂ ਸ਼ਕਤੀਸ਼ਾਲੀ ਹਨ ਕਿ ਅੰਦਰਲਾ ਜੇ ਚਾਹੇ ਕਿ ਮੈਂ ਆ ਨਾ ਕਰਾਂ ਤਾਂ ਉਸਦੀ ਪੇਸ਼ ਨਹੀਂ ਜਾਂਦੀ। ਇੰਦਰੀ ਸਬਲ, ਥੋੜਾ ਜਿਹਾ ਨਿਮਕ ਘੱਟ ਹੋ ਜਾਏ ਸਬਜ਼ੀ ਚ, ਇੰਦਰੀ ਸਬਲ, ਸਵਾਦ ਟੇਸਟ ਇਤਨਾ ਵਧਿਆ ਹੋਇਆ ਹੈ, ਇਤਨਾ ਪਾਵਰਫੁਲ ਹੈ ਕਿ ਉਹ ਯਕਲਕ ਆਖੇਗਾ ਕਿ ਨਹੀਂ ਇਹ ਸਵਾਦ ਨਹੀਂ ਲੱਗ ਰਹੀ, ਇਸ ਚ ਹੋਰ ਸਵਾਦ, ਹੋਰ ਸਾਲਟ ਪਾਓ। ਕਈ ਦਫਾ ਲੜਾਈ ਵੀ ਕਰ ਪਵੇਗਾ ਕਿ ਸਹੀ ਕਿਉਂ ਨਹੀਂ ਪਾਇਆ। ਇੰਦਰੀ ਸਬਲ, ਇਹ ਸਾਡੀ ਹਾਲਤ ਹੈ, ਸਭਨਾਂ ਦੀ ਸਾਡੀ ਇਹ ਹਾਲਤ ਹੈ। ਅਸੀਂ ਘਰ ਜਾ ਕੇ ਇਸ ਉੱਤੇ ਰਿਫਲੈਕਟ ਕਰੀਏ ਕਿ ਕੀ ਸਾਡੇ ਜੀਵਨ ਦਾ ਇਹੀ ਤਲ ਹੈ ਜਾਂ ਨਹੀਂ ਹੈ। ਅਸੀਂ ਇਸਦਾ ਆਪਣੇ ਅੰਦਰੋਂ ਜਵਾਬ ਲੱਭਣਾ ਹੈ। ਮਹਾਰਾਜ ਜੀ ਕਹਿੰਦੇ ਹਨ ਇੰਦਰੀ ਸਬਲ, ਬਸ ਇੰਦਰੀਆਂ ਹੀ ਬਲਸ਼ਾਲੀ ਹੋਈਆਂ ਪਈਆਂ ਹਨ, ਇਹਨਾਂ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਇਹਨਾਂ ਨੂੰ ਹੀ ਫੀਡ ਕਰਦਾ ਕਰਦਾ ਇਨਸਾਨ, ਇਹਨਾਂ ਨੂੰ ਹੀ ਫੀਡ ਕਰਦਾ ਕਰਦਾ ਇਨਸਾਨ ਜੋ ਹੈ ਉਹ ਆਪਣਾ ਸਾਰਾ ਜੀਵਨ ਇਹਨਾਂ ਦਾ ਗੁਲਾਮ ਬਣ ਜਾਂਦਾ ਹੈ, ਇੰਦਰੀਆਂ ਦਾ ਗੁਲਾਮ ਬਣ ਜਾਂਦਾ ਹੈ, ਸਲੇਵ ਬਣ ਜਾਂਦਾ ਹੈ। ਇੰਦਰੀ ਸਬਲ, ਨਿਬਲ ਵਿਵੇਕ ਬੁੱਧ, ਨਿਬਲ ਮੈਨੇ ਕਮਜ਼ੋਰ, ਜਿਹੜੀ ਵਿਵੇਕ ਬੁੱਧੀ ਹੈ, ਇਨਰ ਵਿਜ਼ਡਮ ਜੋ ਹੈ, ਜੋ ਗੁਰਬਾਣੀ ਦੇ ਵਿੱਚੋਂ ਆਤਮਾ ਦੇ ਨਾਲ ਜੁੜ ਕੇ ਆਤਮਾ ਦੇ ਵਿੱਚੋਂ ਰੱਬੀ ਗਿਆਨ ਪ੍ਰਗਟ ਹੋਣਾ ਹੈ, ਅੰਦਰਲਾ ਗਿਆਨ, ਕਹਿੰਦੇ ਉਹ ਬਿਲਕੁਲ ਡਿਮ ਹੈ, ਉਹ ਇਹਨਾਂ ਨੂੰ ਡਾਇਰੈਕਟ ਨਹੀਂ ਕਰਦਾ ਕਿਉਂਕਿ ਬਹੁਤ ਕਮਜ਼ੋਰ ਹੈ, ਉਹ ਹਾਲੇ ਮੈਚਿਓਰ ਨਹੀਂ ਹੋਇਆ।
اس نو اسی گیان دے نال جو ہے طاقتور نہیں بنایا کہ وہ انہاں اندریاں نو لگام پا سکے، انہاں نو کنٹرول کر سکے. اندری سبل نبل ببیک بدھ، ایز اے ریزلٹ کہندے ہن ایس کر کے تہاڈا پرمارتھ پرویش نہیں، پرمارتھ دے وچ تہاڈا پرویش ہی نہیں ہوندا. اتے میں دیکھدا ہاں میرے سامنے سنمان یوگ جو بزرگ کیرتن دے نوٹس انہاں پنکتیاں دے بناندے ہن، مینوں دیکھ کے بڑی خوشی ہوندی ہے کیونکہ بہت موتیاں ورگے اے گربانی دے ہیرے رتن لال ہن جو ساڈے جیون نو اتینت لوڑیندے ہن. انہاں تو ہی سانو پتہ لگنا ہے کہ اسی اپنے جیون دی یاترا جو ہے وہ کتھوں تک کیتی ہے، ساڈی حالت کی ہے. انہاں دی وچار کیتے تو بنا سانو اگاں چلن دا موقع نہیں مل سکتا. ساڈی سچویشن دسدے ہن کہ ساڈی حالت اے ہے کہ اسی اپنی اندریاں دے غلام ہو چکے ہیں. انہاں نو اسی جس پرپس لئی ورتنا ہے اس لئی اسی انہاں نو نہیں ورتدے، نہیں ورت سکدے، ساتوں نہیں ورت ہوندا. اسی صرف انہاں دے غلام ہو کے انہاں دی ہی سیوا کردے ہاں. اندری سبل بلشالی نبل ببیک بدھ، اتے جڑی ببیک بدھی ہے اندرلی گیان وچار جو ہے جو کہ انہاں نو سمجھا سکے، ڈائریکٹ کر سکے کہ نہیں اے نہیں کرنا ہے، اس کو روکنا ہے، کہندے او بڑی کمزور ہے. جس کر کے کہندے پرمارتھ وچ انٹری ہی نہیں اسی ہندے، سپیرچول لائف چ انٹری ہی نہیں ہندے، دھرم دے وچ اسی انٹری ہی نہیں ہندے. اتینت گردوارے بن جان دے باوجود بھی اسی پرمارتھ دے وچ انٹر نہیں ہندے، بلڈنگ چ انٹر ہو جانے. پرمارتھ چ انٹر ہونا ہور گل، پرمارتھ وچ اسی دخ جو ہے وہ انٹر نہیں ہندے، پرمارتھ پرویش نہیں، اس پرمارتھک رستے اتے اسی پرویش ہی نہیں کرتے کیونکہ اسی اندریاں دے غلام ہو چکے ہیں، اندریاں دے غلام ہو چکے ہیں. سب تو پہلا پوائنٹ جیون دی یاترا نو سفل کرنے واسطے اے وہیکل ملیا سی، اسی وہیکل دے سلیب بن گئے. اتے وہیکل دے نیرے سلیب ہی نہیں بنے، وہیکل نو بالکل خراب کر دیتا ہے، آؤٹ آف شیپ کر دیتا ہے، آؤٹ آف شیپ کر دیتا ہے. مانی جی پنکتی سنو، کہندے ہیں ایب تن چکڑو، اس تن دے وچ کہندے چکڑ مڈ، کس چیز دا؟ ایڈکشنز دا، ایڈکشنز. اتے اوہ چیزاں دے اسی ایڈکٹڈ ہو جانے ہاں جڑیاں کہ اس تن دے واسطے ڈیمیجنگ ہن. اس کر کے مہاراج جی نے اپنی بانی چاکھیا کہ اے جڑا تن ہے نا اس دی اپنی کوئی عقل نہیں، تن نو مورکھ آکھیا ہے. اس دے اندر جو جیو آتما ہے، اس دے اندر جو گیانوان ہے، جو روشنی ہے، جے او اس نو ڈائریکٹ نہ کرے تے اس تن نو تسی جدہ مرضی گزا لو، یہ ریفیوز نہیں کرے گا. اس کر کے مہاراج جی کی بانی چ دو پنکتیاں تم سنان لگا، بہت انٹرسٹنگ ہن، بہت کمال دیا ہن. بابا جی کہندے نے اے دیہی کملی ہے، اے دیہی مورکھ ہے. پنکتیاں سنو،

ਟ੍ਰੀਟ ਕਰਨਾ ਸ਼ੁਰੂ ਕਰੋ। ਕਿਵੇਂ ਕਰੋਗੇ? ਕਿਸੇ ਅਜਿਹੀ ਥਾਂ ਤੇ ਨਾ ਬੈਠੋ ਜਿੱਥੇ ਤੁਸੀਂ ਸਮਝੋ ਕਿ ਇੱਥੇ ਬੈਠਣ ਨਾਲ ਮੰਦਰ ਦੀ ਬੇਅਦਬੀ ਹੋ ਜਾਏਗੀ। ਕਿਸੇ ਐਸੇ ਮਾਹੌਲ ਚ ਨਾ ਬੈਠੋ ਜਿੱਥੇ ਕਿ ਮੰਦਰ ਨੂੰ ਨਹੀਂ ਲਜਾਇਆ ਜਾ ਸਕਦਾ, ਜੋ ਮਾਹੌਲ ਐਸ ਮੰਦਰ ਚ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਤੇ ਜਿੱਥੇ ਉਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਇਸ ਮੰਦਰ ਨੂੰ ਵੀ ਨਹੀਂ ਲਿਜਾਇਆ ਜਾ ਸਕਦਾ। ਸੋ ਇਸ ਮੰਦਰ ਦੀ, ਐਸ ਮੰਦਰ ਚ ਗਾਲੀ ਨਹੀਂ ਦਿੱਤੀ ਜਾ ਸਕਦੀ, ਫਿਰ ਇਸ ਮੰਦਰ ਦੇ ਨਾਲ ਵੀ ਗਾਲੀ ਨਹੀਂ ਦਿੱਤੀ ਜਾ ਸਕਦੀ। ਐਸ ਮੰਦਰ ਚ ਕੌੜਾ ਨਹੀਂ ਬੋਲਿਆ ਜਾਂਦਾ, ਇਸ ਮੰਦਰ ਦੇ ਨਾਲ ਵੀ ਕੌੜਾ ਨਹੀਂ ਬੋਲਿਆ ਜਾ ਸਕਦਾ। ਐਸ ਮੰਦਰ ਚ ਲੜਾਈ ਝਗੜਾ ਨਹੀਂ ਹੋ ਸਕਦਾ, ਫਿਰ ਇਸ ਮੰਦਰ ਦੇ ਵਿੱਚ ਵੀ ਲੜਾਈ ਝਗੜਾ ਨਹੀਂ ਹੋ ਸਕਦਾ। ਇਸ ਮੰਦਰ ਨੂੰ ਲੜਾਈ ਝਗੜਾ ਕਰਨ ਲਈ ਵਰਤਿਆ ਨਹੀਂ ਜਾ ਸਕਦਾ। ਐਸ ਮੰਦਰ ਦੇ ਵਿੱਚ ਆ ਕੇ ਕੋਈ ਇਨਸਾਨ ਆਪਣੀ ਭੁੱਲ ਦੀ ਮਾਫੀ ਮੰਗ ਲੈ, ਉਸ ਨੂੰ ਮਾਫ਼ ਕਰ ਦਿੱਤਾ ਜਾਂਦਾ ਹੈ। ਸੇਮ ਪ੍ਰਿੰਸੀਪਲ ਗੋਜ਼ ਵਿਦ ਦਿਸ ਮੰਦਰ, ਦਿਸ ਟੈਂਪਲ। ਇਸ ਮੰਦਰ ਦੇ ਵਿੱਚ ਵੀ ਹਮੇਸ਼ਾ ਹੀ ਮਾਫ਼ ਕਰ ਦੇਣ ਦਾ ਪ੍ਰਿੰਸੀਪਲ ਕੰਮ ਕਰਨਾ ਚਾਹੀਦਾ, ਕਿਉਂਕਿ ਇਹ ਮੰਦਰ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ। ਅੱਜ ਤੋਂ ਬਾਅਦ ਆਪਣੇ ਸਰੀਰ ਨੂੰ ਮੰਦਰ ਸਮਝੋ। ਜਿਉਂ ਜਿਉਂ ਇਹ ਆਈਡੀਆ, ਇਹ ਥਾਟ ਡਿਵੈਲਪ ਹੁੰਦਾ ਜਾਏਗਾ, ਵੱਧਦਾ ਜਾਏਗਾ, ਤੁਸੀਂ ਦੇਖੋਗੇ ਦੇਰ ਵਿਲ ਬੀ ਸਰਟਨ ਚੇਂਜਿਸ ਇਨ ਯੂਅਰ ਬਾਡੀ। ਬਾਡੀ ਲਾਈਟ ਹੁੰਦੀ ਜਾਏਗੀ, ਰੈਡੀਐਂਟ ਹੁੰਦੀ ਜਾਏਗੀ, ਅਤੇ ਇਸ ਦੇ ਵਿੱਚ ਇੱਕ ਪਵਿੱਤਰਤਾ ਜਨਮ ਲੈ ਲਏਗੀ, ਅਤੇ ਆਹਿਸਤਾ ਆਹਿਸਤਾ ਇਹ ਮੰਦਰ ਦੀ ਤਰ੍ਹਾਂ ਹੀ ਬਣਦਾ ਜਾਏਗਾ। ਇਹ ਹੈ ਹੀ ਮੰਦਰ, ਅਸਾਂ ਇਸ ਨੂੰ ਵਿਗਾੜਿਆ ਹੈ, ਪਰ ਜਦੋਂ ਅਸੀਂ ਇਸ ਨੂੰ ਹੁਣ ਮੰਦਰ ਦੀ ਤਰ੍ਹਾਂ ਟ੍ਰੀਟ ਕਰਨਾ ਸ਼ੁਰੂ ਕਰ ਦਿਆਂਗੇ, ਆਹਿਸਤਾ ਆਹਿਸਤਾ ਇੱਕ ਦਿਨ ਉਹ ਆ ਜਾਏਗਾ ਕਿ ਅਸੀਂ ਹਰ ਵਕਤ ਮੰਦਰ ਦੇ ਵਿੱਚ ਰਹਾਂਗੇ। ਮੰਦਰ ਚੱਲਦਾ ਫਿਰਦਾ ਇੱਕ ਮੰਦਰ ਹੋਏਗਾ, ਅਤੇ ਉਸ ਤੋਂ ਅਗਲੀ ਸਟੇਜ ਜੋ ਹੈ ਕਿ ਸਾਨੂੰ ਸਾਰੇ ਹੀ ਸਰੀਰ ਮੰਦਰ ਨਜ਼ਰ ਆਉਣਗੇ, ਕਿਉਂਕਿ ਵਾਹਿਗੁਰੂ ਜੀ ਨੇ ਜਿਤਨੇ ਵੀ ਸਰੀਰ ਸਾਜੇ ਹਨ, ਮਹਾਰਾਜ ਜੀ ਨੇ ਆਖਿਆ ਹੈ ਇਹ ਮੰਦਰ ਹਨ। ਸਾਨੂੰ ਦੂਸਰਿਆਂ ਦੇ ਪ੍ਰਤੀ ਇਤਨੀ ਰੈਫਰੈਂਸ ਹੋਏਗੀ, ਇਤਨਾ ਸਤਿਕਾਰ ਹੋਏਗਾ ਕਿ ਅਸੀਂ ਹਰੇਕ ਦੇ ਸਰੀਰ ਨੂੰ ਦੇਖ ਕੇ ਇਹ ਜ਼ਰੂਰ ਯਾਦ ਰੱਖਾਂਗੇ ਕਿ ਕਾਇਆ ਮਹਿਲ ਮੰਦਰ ਘਰ ਹਲਕਾ। ਇਹ ਜਿਹੜੀ ਕਾਇਆ ਹੈ ਇਹ ਅਕਾਲ ਪੁਰਖ ਵਾਹਿਗੁਰੂ ਦਾ ਮਹਿਲ ਹੈ, ਅਕਾਲ ਪੁਰਖ ਵਾਹਿਗੁਰੂ ਦਾ ਸਾਜਿਆ ਹੋਇਆ ਮੰਦਰ ਹੈ। ਬਸ ਸਮਾਂ ਸਮਾਪਤ ਹੈ, ਕੱਲ ਅਸੀਂ ਇੱਥੋਂ ਅਗਾਂਹ ਚੱਲਾਂਗੇ। ਦੋ ਨੁਕਤੇ ਅਜਾਬ ਜੀ ਨੇ ਯਾਦ ਰੱਖ ਕੇ ਨਾਲ ਲੈ ਕੇ ਜਾਣੇ ਹਨ। ਨੰਬਰ ਇੱਕ, ਇਹ ਕਾਇਆ ਦੁਰਲੱਭ ਹੈ। ਨੰਬਰ ਦੋ, ਇਹ ਕਾਇਆ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਾਜਿਆ ਹੋਇਆ ਮੰਦਰ ਹੈ। ਅਤੇ ਤੀਸਰੀ ਚੀਜ਼ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਜਿਸ ਨੂੰ ਨੋਟ ਕਰ ਲੈਣਾ ਹੈ, ਜਿਸ ਨੂੰ ਯਾਦ ਰੱਖਣਾ ਹੈ, ਉਹ ਇਹ ਹੈ ਕਿ ਇਹ ਇੰਦਰੀਆਂ ਦੇ ਅਸੀਂ ਗੁਲਾਮ ਹੋ ਚੁੱਕੇ ਹਾਂ, ਸੈਂਸਸ ਦੇ ਅਸੀਂ ਗੁਲਾਮ ਹੋ ਚੁੱਕੇ ਹਾਂ। ਇਹਨਾਂ ਨੂੰ ਅਸੀਂ ਕਿਸੇ ਪਰਪਸ ਲਈ ਵਰਤਣਾ ਸੀ, ਪਰ ਅਸੀਂ ਇਹਨਾਂ ਦੇ ਗੁਲਾਮ ਹੋ ਚੁੱਕੇ ਹਾਂ, ਔਰ ਉਸ ਨੂੰ ਹੁਣ ਅਸਾਂ ਤਬਦੀਲ ਕਰਨਾ ਹੈ। ਭੁੱਲ ਚੁੱਕ ਦੀ ਖਿਮਾ, ਪ੍ਰੇਮ ਨਾਲ ਇਸ ਪੰਕਤੀ ਨੂੰ ਗਾਓ ਔਰ ਕੀਰਤਨ ਦੀ ਸਮਾਪਤੀ।

ਰੇਤ ਦੇ ਘਰ ਵਿੱਚ ਕੋਈ ਮਨੁੱਖ ਬੈਠ ਕੇ ਹੱਸੇ ਖੇਡੇ ਖੁਸ਼ੀਆਂ ਕਰੇ, ਉਹਨੂੰ ਪਤਾ ਨਹੀਂ ਇਹ ਅਚਾਨਕ ਆ ਕੇ ਡਿੱਗ ਪੈਣੇ, ਥੱਲੇ ਦੱਬ ਜਾਵਾਂਗਾ। ਪਰ ਇਹ ਤਾਂ ਪ੍ਰਸੰਨਤਾ ਵਿੱਚ ਹੋ ਰਿਹਾ, ਖੁਸ਼ ਹੋ ਰਿਹਾ। ਹਜ਼ੂਰ ਕਹਿੰਦੇ ਨੇ ਉਹ ਢੇਰ ਜਿਸ ਘਰ ਨੂੰ ਤੂੰ ਪੱਕਾ ਸਮਝਦੇ ਉਹ ਘੜੇ ਦੀ ਤਰ੍ਹਾਂ ਟੁੱਟ ਜਾਣੇ। ਹਜ਼ੂਰ ਫਰਮਾਨ ਨੇ

ਇਸ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਮੇਰੇ ਗੁਆਂਢੀ ਮਰ ਜਾਣਗੇ ਹੋਰ ਵੱਡੇ ਵੱਡੇ ਵੀ ਮਰ ਜਾਣਗੇ ਪਰ ਮੈਂ ਨਹੀਂ ਮਰਨਾ ਤੇ ਪ੍ਰਤੀਤ ਹੋ ਗਿਆ ਇਸ ਨੂੰ ਹਜ਼ੂਰ ਕਹਿੰਦੇ ਨੇ ਕਿਤਨੇ ਭੁਲੇਖੇ ਲੱਗੇ ਨੇ ਐ ਮਨੁੱਖ ਤੈਨੂੰ

ਆਹ ਭਾਈ ਬੰਦੀ ਛੋੜ ਨੂੰ ਅਰਦਾਸ ਕੀਤੀ ਸੀ ਨਾ ਪਾਤਸ਼ਾਹ ਸੀ ਕੈਦ ਹੋਏ ਪਏ ਮੇਰ ਕਰ ਸਾਨੂੰ ਇਸ ਕੈਦ ਤੋਂ ਬੰਦ ਖਲਾਸੀ ਕਰ ਆਪਣਾ ਪੱਲਾ ਪਕੜਾ ਗੁਰੂ ਪੰਚਮ ਪਾਤਸ਼ਾਹ ਅਰਦਾਸ ਕਰਦੇ ਪੰਚ ਦੂਤ ਮੂਡ ਪਰ ਠਾ

ਏਤੀ ਸਰਮਜਬ ਖਾਲਸਾ ਉਪਜਿਓ ਪਰਦਾਨਾ। ਜਿਸ ਤਰ੍ਹਾਂ ਮੈਂਬਰ ਤੇ ਕਈ ਹੁੰਦੇ ਨੇ ਪਰ ਪ੍ਰਧਾਨ ਇੱਕੋ ਹੀ ਹੁੰਦਾ, ਆਖੋ ਸਤਨਾਮ ਸ੍ਰੀ। ਇਤਨੇ ਅਧਿਕਾਰ ਮੈਂਬਰਾਂ ਨੂੰ ਨਹੀਂ ਜਿੰਨੇ ਕਿ ਪ੍ਰਧਾਨ ਨੂੰ ਹੁੰਦੇ। ਇਹ ਤੇ ਆਮ ਦੁਨਿਆਵੀ ਗੱਲ,

ਖਾਲਸੇ ਦੀ ਵਡਿਆਈ ਕਰਦੇ ਹਾਂ। ਇਹ ਤੀਸਰ ਮਜ਼ਹਬ ਖਾਲਸਾ ਉਪਜਿਓ ਪ੍ਰਧਾਨਾ। ਖਾਲਸੇ ਨੂੰ ਪ੍ਰਧਾਨਗੀ ਕਿਉਂ ਦਿੱਤੀ? ਗੁਰਬਰ ਅਕਾਲ ਕੇ ਹੁਕਮ ਸੋ ਉਪਜਿਓ ਵਿਗਿਆਨਾ। ਉਸ ਅਕਾਲ ਪੁਰਖ ਦੇ ਹੁਕਮ ਦੇ ਨਾਲ ਆਤਮਕ ਗਿਆਨ ਉਪਜਿਆ ਔਰ ਇਹ ਕਿਸੇ ਦਾ ਬਣਾਇਆ ਹੋਇਆ ਖਾਲਸਾ ਨਹੀਂ, ਖੁਦ ਖਾਲਸੇ ਨੂੰ ਸਾਜਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਲਿਖਦੇ ਹਨ, ਖਾਲਸਾ ਅਕਾਲ ਪੁਰਖ ਕੀ ਫੌਜ

ਮਾਤਮ ਕੀ ਮੌਜ, ਮੌਜ ਕਹਿੰਦੇ ਨੇ ਲਹਿਰ ਨੂੰ, ਪਾਣੀ ਦੀ ਲਹਿਰ। ਅਕਾਲ ਪੁਰਖ ਇੱਕ ਸਮੁੰਦਰ ਦੀ ਤਰ੍ਹਾਂ ਹੈ ਤੇ ਇਹ ਜਿਹੜਾ ਖਾਲਸਾ ਹੈ ਇਹ ਉਹਨਾਂ ਲਹਿਰਾਂ ਦੀ ਤਰ੍ਹਾਂ ਹੈ ਜਿਹੜੀਆਂ ਲਹਿਰਾਂ ਸਮੁੰਦਰ ਵਿੱਚ ਉੱਠਦੀਆਂ ਹਨ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰ ਇੱਕ ਗੱਲ, ਜੇ ਕਿਸੇ ਨੂੰ ਵਡਿਆਈ ਦੇਣੀ ਹੈ ਤੇ ਉਹਦੇ ਕੋਲ ਕੁਝ ਉਮੀਦ ਵੀ ਰੱਖੀ ਦੀ। ਜੇ ਖਾਲਸੇ ਨੂੰ ਵਡਿਆਈ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੱਲੀ ਵਡਿਆਈ ਨਹੀਂ ਦਿੱਤੀ, ਪਹਿਲਾਂ ਉਮੀਦ ਰੱਖੀ ਤੇ ਕਹਿ ਦਿੱਤਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਜਦੋਂ ਤੱਕ ਖਾਲਸਾ ਖਾਲਸਾ ਰਹੇਗਾ ਉਦੋਂ ਤੱਕ ਖਾਲਸੇ ਵਿੱਚ ਮੇਰਾ ਤੇਜ ਹੋਵੇਗਾ, ਮੇਰੀ ਸਾਰੀ ਸ਼ਕਤੀ ਹੋਵੇਗੀ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਹੇ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀ। ਜਦੋਂ ਇਹ ਖਾਲਸਾ ਪੰਡਤਾਂ ਦੀਆਂ ਰੀਤਾਂ ਤੇ ਤੁਰ ਪਿਆ, ਭਾਵ ਆਪਣੇ ਅਸੂਲਾਂ ਤੋਂ ਜਦੋਂ ਇਹ ਪਿੱਛੇ ਹਟ ਗਿਆ ਤੇ ਫਿਰ ਇਹਦੇ ਵਿੱਚ ਮੇਰਾ ਤੇਜ ਨਹੀਂ ਰਹੇਗਾ, ਫਿਰ ਇਹਨਾਂ ਦਾ ਰਾਹ ਵੱਖਰਾ ਤੇ ਮੇਰਾ ਰਾਹ ਵੱਖਰਾ ਹੋਵੇਗਾ। ਮੈਂ ਖਾਲਸੇ ਦੇ ਵਿੱਚ ਉਦੋਂ ਤੱਕ ਹਾਂ ਜਦੋਂ ਤੱਕ ਖਾਲਸਾ ਮੇਰੇ ਅਸੂਲਾਂ ਤੇ ਰਹੇਗਾ, ਤੇ ਜੇ ਇਹਨਾਂ ਦਾ ਅਸੂਲ ਕੋਈ ਨਹੀਂ ਤੇ ਫਿਰ ਇਹ ਮੇਰੇ ਕੋਈ ਨਹੀਂ। ਆਖੋ ਸਤਨਾਮ ਸ੍ਰੀ, ਕਿਉਂਕਿ ਗੁਰੂ ਸਾਹਿਬ ਜੀ ਜੋ ਕਹਿੰਦੇ ਹਨ ਪਹਿਲਾਂ ਉਹ ਤੇ ਫਿਰ ਰਹਿਤਨਾਮੇ ਸੰਸਾਰ ਦੇ ਵਿੱਚ ਪੀਰ ਪੈਗੰਬਰ ਤੇ ਬੜੇ ਹੋਏ, ਪੀਰ ਪੀਰ ਰਹੇ, ਸੇਵਕ ਸੇਵਕ, ਭਗਵਾਨ ਭਗਵਾਨ ਰਹੇ, ਪੁਜਾਰੀ ਪੁਜਾਰੀ, ਪਰ ਗੁਰੂ ਨਾਨਕ ਦੇ ਘਰ ਗੁਰੂ ਚੇਲੇ ਬਣ ਗਏ ਤੇ ਚੇਲੇ ਗੁਰੂ ਬਣ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਇੱਥੋਂ ਤੱਕ ਕਿਹਾ।

ਘਰੋਂ ਜੇ ਰਸਨਾ ਪਾਉਂ ਮੇਰੇ ਸਰੀਰ ਤੇ ਜਿੰਨੇ ਰੋਮ ਨੇ ਇੱਕ ਸਰੀਰ ਤੇ ਕਰੋੜਾਂ ਰੋਮ ਹੁੰਦੇ ਨੇ ਜਿਹੜਾ ਸਾਡਾ ਸਰੀਰ ਹੈ ਕਰੋੜਾਂ ਰੋਮ ਹੁੰਦੇ ਹਨ ਹਰ ਬੰਦੇ ਦੇ ਸਰੀਰ ਤੇ ਤੇ ਸਾਹਿਬ ਜੀ ਕਹਿੰਦੇ ਨੇ ਇਹ ਜਿਹੜੇ ਮੇਰੇ ਸਰੀਰ ਦੇ ਰੋਮ ਨੇ ਕਰੋੜਾਂ ਰੋਮ ਇਹ ਸਾਰੇ ਜੀਵ ਬਣ ਜਾਣ ਰੋਮ ਰੋਮ ਜੇ ਰਸਨਾ ਪਾਉਂ ਤਦਪ ਖਾਲਸਾ ਜਸ ਤੈ ਗਾਉਂ ਇਤਨੀ ਵਡਿਆਈ ਦਿੱਤੀ ਮੇਰੇ ਸਰੀਰ ਤੇ ਜਿੰਨੇ ਰੋਮ ਨੇ ਇਹ ਸਾਰੇ ਜੀਵ ਬਣ ਜਾਣ ਤੇ ਇਹਨਾਂ ਕਰੋੜਾਂ ਜੀਵਾਂ ਦੇ ਨਾਲ ਮੈਂ ਖਾਲਸੇ ਦਾ ਜਸ ਗਾਵਾਂ ਆਖੋ ਸਤਨਾਮ ਸ੍ਰੀ ਅਕਾਲ ਇਹ ਵਡਿਆਈ ਦੇ ਰਹੇ

ਤੇ ਕਿਸੇ ਨੇ ਪੁੱਛਿਆ ਮਹਾਰਾਜ ਤੁਸੀਂ ਕਹਿੰਦੇ ਹੋ ਸਭ ਕੁਝ ਖਾਲਸਾ ਹੈ, ਜੇ ਸਾਰਾ ਕੁਝ ਹੀ ਖਾਲਸਾ ਹੋ ਗਿਆ ਤੇ ਫਿਰ ਤੁਸੀਂ ਤੇ ਗੁਰੂ ਸਾਹਿਬ ਜੀ

ਕਹਿੰਦੇ ਨੇ ਮੈਂ ਤੇ ਦਾਸ ਹਾਂ ਮੇਰਾ ਸਤਿਗੁਰੂ ਖਾਲਸਾ ਫਤਿਹ ਖਾਲਸੇ ਦੀ। ਔਰ ਇੱਥੋਂ ਤੱਕ ਕਹਿ ਦਿੱਤਾ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ। ਕਮਾਲ ਕਰ ਦਿੱਤੀ। ਖਾਲਸੇ ਨੂੰ ਸਾਜਣ ਵਾਲੇ ਕਹਿੰਦੇ ਨੇ ਖਾਲਸੇ ਦੀ ਕਿਰਪਾ ਦੇ ਨਾਲ ਮੇਰਾ ਮਾਨ ਮੇਰਾ ਸਨਮਾਨ ਹੈ, ਨਹੀਂ ਤੇ ਮੇਰੇ ਵਰਗੇ ਕਰੋੜਾਂ ਗਰੀਬ ਇਸ ਸੰਸਾਰ ਤੇ ਰੁਲਦੇ ਫਿਰਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਹਨ।

ਤੇ ਜਿਨ੍ਹਾਂ ਨੇ ਗੁਰੂ ਦੇ ਇਹਨਾਂ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਉਹ ਸੱਚਮੁੱਚ ਖਾਲਸੇ ਹੋ ਗਏ। ਔਰ ਖਾਲਸੇ ਵੀ ਕੈਸੇ, ਸਾਡੇ ਵਰਗੇ ਨੇ, ਉੱਥੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ। ਸੱਚਮੁੱਚ ਖਾਲਸੇ ਹੋ ਗਏ ਔਰ ਜੀਵਨ ਕਿਹੋ ਜਿਹਾ ਹੋ ਗਿਆ। ਜਦ ਸਿੰਘਾਂ ਤੇ ਮੁਸ਼ਕਲ ਦਾ ਸਮਾਂ ਮੁਗਲਾਂ ਦੇ ਵੇਲੇ ਆਇਆ, ਬੀਕਾਨੇਰ ਦੇ ਮਾਰੂਥਲ ਦੇ ਇਲਾਕੇ ਵਿੱਚ ਇਹ ਹਾਲਤ ਸੀ ਕਿ ਪਿੱਛੇ ਦੁਸ਼ਮਣ, ਖਾਣ ਨੂੰ ਕੁਝ ਨਹੀਂ, ਅੱਗ ਬਾਲਣ ਵਾਸਤੇ ਲੱਕੜਾਂ ਵੀ ਨਹੀਂ ਕਿ ਪ੍ਰਸ਼ਾਦੇ ਬਣਾ ਸਕਣ। ਤੇ ਕੀ ਕਰਦੇ ਸਨ ਸਿੰਘ? ਗਰਮ ਰੇਤ ਦੇ ਉੱਤੇ ਟਾਲਾਂ ਰੱਖਦੇ ਸਨ ਜਾਂ ਥਾਲੀਆਂ ਮੁੱਧੀਆਂ ਮਾਰਨੀਆਂ, ਆਟਾ ਗੁੰਨਣਾ। ਅੱਗ ਤੋਂ ਬਗੈਰ ਫੁਲਕੇ ਨਹੀਂ ਬਣਦੇ। ਗਰਮ ਥਾਲੀਆਂ ਗਰਮ ਟਾਲਾਂ ਦੇ ਉੱਤੇ ਪ੍ਰਸ਼ਾਦੇ ਰੱਖਣੇ ਵੇਲ ਕੇ, ਤੇ ਜਦ ਧੁੱਪ ਦੇ ਨਾਲ ਉਹ ਫੁਲਕੇ ਗਰਮ ਹੋਣੇ, ਹੁਣ ਆਟਾ ਤੇ ਆਟਾ ਹੀ ਹੈ, ਧੁੱਪ ਦੇ ਨਾਲ ਕਿੰਨਾ ਕੁ ਪੱਕ ਸਕਦਾ? ਅੱਧਾ ਪੱਕਾ ਉਹ ਆਟਾ ਜਿਹੜਾ ਧੁੱਪ ਦੇ ਨਾਲ ਸੇਕਿਆ ਹੈ, ਉਹ ਤਿਆਰ ਹੋਣਾ। ਪੈਰਾਂ ਵਿੱਚ ਜੁੱਤੀਆਂ ਨਹੀਂ, ਕਈਆਂ ਦੇ ਨੰਗੇ ਪੈਰ ਤੇ ਕਈਆਂ ਨੇ ਪੈਰ ਤੇ ਟਾਕੀਆਂ ਲਪੇਟੀਆਂ। ਸੜਦੀ ਹੋਈ ਰੇਤ, ਗਰਮੀਆਂ ਦੇ ਦਿਨ, ਪਰਸੀਨੇ ਵਗਦੇ ਨੇ, ਪੀਣ ਵਾਸਤੇ ਪਾਣੀ ਨਹੀਂ, ਸੁੱਖ ਦਾ ਕੋਈ ਸਾਧਨ ਨਹੀਂ, ਕੋਈ ਸਬਜ਼ੀ ਨਹੀਂ, ਕੋਈ ਦਾਲ ਨਹੀਂ, ਆਟਾ ਉਹ ਵੀ ਧੁੱਪੇ ਸੇਕਿਆ। ਜਦ ਇਹੋ ਜਿਹੇ ਫੁਲਕੇ ਤਿਆਰ ਹੁੰਦੇ ਤੇ ਧੰਨ ਗੁਰੂ ਦੇ ਸਿੰਘ, ਧੁੱਪ ਵਿੱਚ ਸੇਕਿਆ ਆਟਾ ਇੱਕ ਜਗ੍ਹਾ ਰੱਖ ਕੇ ਫਿਰ ਅਰਦਾਸ ਕਰਦੇ, ਐ ਸਤਿਗੁਰ, ਐ ਕਲਗੀਆਂ ਵਾਲੇ ਪਿਤਾ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਲੰਗਰ ਹਾਜ਼ਰ ਹੈ, ਆਪ ਜੀ ਪ੍ਰਵਾਨ ਕਰੋ। ਪ੍ਰਵਾਨ ਹੋਇਆ ਲੰਗਰ, ਅਤੁੱਟ ਵਰਤੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸਿੱਖੀ, ਧੰਨ ਗੁਰੂ ਕੇ ਸਿੰਘ। ਜਦ ਇਹ ਅਰਦਾਸ ਕਰਦੇ ਔਰ ਫਿਰ ਗੁਰੂ ਦਾ ਸ਼ੁਕਰ ਕਰਦੇ ਹੋਏ ਧੁੱਪ ਵਿੱਚ ਸੇਕਿਆ ਆਟਾ ਖਾ ਕੇ ਜਕਾਰੇ ਛੱਡਦੇ ਸਿੰਘ, ਫਿਰ ਅੱਗੇ ਨੂੰ ਚੱਲ ਪੈਂਦੇ। ਹੁਣ ਇੱਕ ਨਿਗਾਹ ਆਪਣੇ ਵੱਲ ਦੇਖੀ, ਸਾਨੂੰ 36 ਪ੍ਰਕਾਰ ਦੇ ਭੋਜਨ ਮਿਲਦੇ ਨੇ, ਦੁਨੀਆਂ ਦਾ ਹਰ ਸੁੱਖ ਸਾਡੇ ਕੋਲ, ਕਿ ਅਸੀਂ ਪ੍ਰਸ਼ਾਦਾ ਛਕਦੇ ਹਾਂ, ਕਦੇ ਗੁਰੂ ਦਾ ਸ਼ੁਕਰ ਕੀਤਾ? ਉਹਨਾਂ ਤੇ ਐਸੀ ਮੁਸ਼ਕਲਾਂ ਵਿੱਚ ਵੀ ਸਿੱਖੀ ਨਹੀਂ ਛੱਡੀ ਤੇ ਅਸੀਂ ਸੁੱਖਾਂ ਵਿੱਚ ਪੈ ਕੇ ਵੀ ਸਿੱਖੀ ਤੋਂ ਦੂਰ ਹੋ ਰਹੇ ਹਾਂ।

ਅਰਦਾਸ ਦੇ ਵਿੱਚ ਮੀਰ ਮੰਨੂ ਦਾ ਜ਼ਿਕਰ ਆਉਂਦਾ। ਬੜਾ ਜ਼ਾਲਮ ਸੀ ਦੂਸਰਿਆਂ ਦੀ ਤਰ੍ਹਾਂ ਇਹ ਵੀ। ਸਿੰਘ ਜੰਗਲਾਂ ਵਿੱਚ ਰਹਿੰਦੇ ਸਨ, ਘਰਾਂ ਵਿੱਚ ਰਹਿਣਾ ਔਖਾ ਸੀ, ਤੇ ਦੋ ਮੁਸਲਮਾਨ ਜਾਸੂਸ ਸਿੰਘਾਂ ਦਾ ਪਿੱਛਾ ਕਰਦੇ ਜੰਗਲ ਵਿੱਚ ਪਹੁੰਚੇ ਤੇ ਦੋ ਸਿੰਘ ਨਜ਼ਰ ਆਏ। ਹੁਣ ਦੋਨੋਂ ਮੁਸਲਮਾਨ ਜਾਸੂਸ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਸੁਣਿਆ ਸਿੱਖ ਖਵਾ ਕੇ ਫਿਰ ਖਾਂਦੇ ਨੇ, ਔਰ ਇਹ ਜਿਹੜੇ ਸਾਡੇ ਸਾਹਮਣੇ ਤੁਰੇ ਜਾਂਦੇ ਨੇ ਗੱਲਾਂ ਵੀ ਕਰਦੇ ਜਾ ਰਹੇ ਨੇ ਕਿ ਲੰਗਰ ਦਾ ਸਮਾਂ ਹੈ, ਲੰਗਰ ਛਕਣਾ, ਕੋਲ ਇਹਨਾਂ ਦੇ ਕੁਝ ਨਹੀਂ, ਤੇ ਇਹ ਦੇਖਣਾ ਹੈ ਕਿ ਲੰਗਰ ਕਾਹਦਾ ਛਕਦੇ ਨੇ। ਨਾ ਕੋਈ ਭਾਂਡਾ, ਨਾ ਕੋਈ ਚੁੱਲ੍ਹਾ, ਨਾ ਕੋਈ ਖਾਣ ਦਾ ਸਮਾਨ, ਪਿੱਛਾ ਕਰਦੇ ਹਨ। ਇੱਕ ਜਗ੍ਹਾ ਜਾ ਕੇ ਦੋਨੋਂ ਸਿੰਘ ਰੁਕ ਗਏ ਤੇ ਇੱਕ ਦੂਸਰੇ ਨੂੰ ਕਹਿਣ ਲੱਗੇ, ਸਿੰਘ ਜੀ ਲੰਗਰ ਦਾ ਵੇਲਾ ਹੋ ਗਿਆ ਹੈ ਤੇ ਪਹਿਲਾਂ ਲੰਗਰ ਛਕ ਲਈਏ ਫਿਰ ਅੱਗੇ ਚੱਲਾਂਗੇ। ਇਹ ਦੋਨੋਂ ਮੁਸਲਮਾਨ ਹੈਰਾਨ, ਜੰਗਲ ਕੋਲ ਇਹਨਾਂ ਦੇ ਕੁਝ ਨਹੀਂ ਤੇ ਗੱਲ ਕਰ ਰਹੇ ਨੇ ਲੰਗਰ ਦੀ, ਦੇਖੀ ਤੇ ਸਹੀ ਕੀ ਖਾਂਦੇ ਨੇ। ਦੋਨੋਂ ਸਿੰਘ ਇੱਕ ਜਗ੍ਹਾ ਖੜੇ ਹੋਏ, ਇੱਕ ਨੇ ਧਰਤੀ ਤੇ ਰੁਮਾਲ ਵਿਛਾਇਆ, ਦੂਜੇ ਸਿੰਘ ਨੇ ਜੇਬ ਵਿੱਚ ਹੱਥ ਪਾਇਆ ਤੇ ਪੁੱਜੇ ਹੋਏ ਛੋਲੇ, ਪੁੱਜੇ ਹੋਏ ਚਨੇ, ਇੱਕ ਮੁੱਠ ਚਨਿਆਂ ਦੀ ਰੁਮਾਲ ਦੇ ਉੱਤੇ ਰੱਖੀ, ਦੂਸਰੇ ਸਿੰਘ ਨੇ ਵੀ ਜੇਬ ਵਿੱਚ ਹੱਥ ਪਾਇਆ ਪੁੱਜੇ ਹੋਏ ਛੋਲੇ, ਇੱਕ ਮੁੱਠੀ ਉਹਦੀ ਜੇਬ ਵਿੱਚ, ਉਸਨੇ ਵੀ ਉਹ ਚਨੇ, ਪੁੱਜੇ ਹੋਏ ਛੋਲੇ ਰੁਮਾਲ ਤੇ ਰੱਖੇ ਤੇ ਦੋਨੋਂ ਸਿੰਘ ਇਹ ਵੀ ਹੱਥ ਜੋੜ ਕੇ ਖੜੇ ਹੋਏ, ਆਪਣੇ ਗਲ ਵਿੱਚ ਪੱਲਾ ਪਾਇਆ ਤੇ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਤੇਰੀਆਂ ਦਿੱਤੀਆਂ ਦਾਤਾਂ ਵਿੱਚੋਂ ਲੰਗਰ ਹਾਜ਼ਰ ਹੈ, ਆਪ ਜੀ ਪ੍ਰਵਾਨ ਕਰੋ। ਪ੍ਰਵਾਨ ਹੋਇਆ ਲੰਗਰ, ਹੱਥ ਉੱਟ ਵਰਤੇ, ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਉੱਚੀ ਸਾਰੀ ਆਵਾਜ਼ ਦਿੱਤੀ, ਗੁਰੂ ਕਾ ਲੰਗਰ ਤਿਆਰ ਹੈ, ਕਿਸੇ ਨੇ ਲੰਗਰ ਛਕਣਾ ਹੈ ਤੇ ਹਾਜ਼ਰ ਹੋ ਜਾਵੇ। ਤਿੰਨ ਆਵਾਜ਼ਾਂ ਦਿੱਤੀਆਂ। ਇਹ ਦੋਨੋਂ ਮੁਸਲਮਾਨ ਸੋਚਦੇ ਨੇ ਦੋ ਮੁੱਠ ਛੋਲਿਆਂ ਦੀ, ਉਹ ਵੀ ਆਵਾਜ਼ ਪੈ ਮਾਰਦੇ ਨੇ ਚਲੋ ਸਿੱਖਾਂ ਦਾ ਪਰਤਾਵਾ ਲਈਏ, ਖਾਂਦੇ ਕੀ ਨੇ ਤੇ ਖਵਾਉਂਦੇ ਕੀ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਅਸੀਂ ਤੇ ਆਪਣੇ ਵਿਰਸੇ ਨੂੰ ਭੁੱਲ ਗਏ, ਅਸੀਂ ਬਾਹਰਲੇ ਮੁਲਕਾਂ ਵਿੱਚ ਆ ਕੇ ਇਹ ਸਮਝਦੇ ਹਾਂ ਕਿ ਸ਼ਾਇਦ ਅਸੀਂ ਬਹੁਤ ਨੀਵੇਂ ਹਾਂ, ਇਸੇ ਕਰਕੇ ਗੋਰੇ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਇਸੇ ਵਾਸਤੇ ਸਾਡੇ ਬੱਚੇ ਵੀ ਗੋਰੇ ਬਣਨ ਦੀ ਕੋਸ਼ਿਸ਼ ਕਰਦੇ ਨੇ, ਸਮਝਦੇ ਨੇ ਕਿ ਅਸੀਂ ਬਹੁਤ ਪਿੱਛੇ ਹਾਂ, ਬਹੁਤ ਨੀਵੇਂ ਹਾਂ। ਪਰ ਸਾਧ ਸੰਗਤ, ਤੁਹਾਡਾ ਵਿਰਸਾ ਬੜਾ ਅਮੀਰ ਹੈ, ਤੁਸੀਂ ਬੜੇ ਅਮੀਰ ਹੋ, ਕਿਉਂਕਿ ਜਿਨ੍ਹਾਂ ਦਾ ਇਤਿਹਾਸ ਅਮੀਰ ਹੋਵੇ ਉਹ ਕਦੀ ਗਰੀਬ ਨਹੀਂ ਹੁੰਦੇ, ਕਿਸੇ ਤੋਂ ਪਿੱਛੇ ਨਹੀਂ। ਤੁਹਾਡੀ ਕੌਮ ਤੇ ਦਾਤਿਆਂ ਦੀ ਕੌਮ ਹੈ, ਜਿਨ੍ਹਾਂ ਸਿਰ ਦੇ ਕੇ ਆਪਣੇ ਮਜ਼ਲੂਮਾਂ ਦੀ ਰੱਖਿਆ ਕੀਤੀ, ਜਿਨ੍ਹਾਂ ਆਪਣੇ ਖੂਨ ਡੋਲ ਕੇ ਧਰਮਾਂ ਦੀ ਰੱਖਿਆ ਕੀਤੀ, ਜਿਨ੍ਹਾਂ ਆਪਣੇ ਘਰ ਬਾਰ ਤਬਾਹ ਕਰਵਾ ਕੇ ਵੀ

ਸਰਬੱਤ ਸੰਗਤ ਆਓ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦਾ ਪਾਵਨ ਸ਼ਬਦ ਜੋ ਕਵਿਤ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਦਸਮ ਗ੍ਰੰਥ ਦੇ ਵਿੱਚ, ਪਾਤਸ਼ਾਹ ਜੀ ਦਾ ਇਹ ਪਾਵਨ ਕਵਿਤ ਜੋ ਗੁਲਦਸਤੇ ਦੇ ਰੂਪ ਵਿੱਚ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਰਾਗਾਂ ਦਾ ਗੁਲਦਸਤਾ ਉਚਾਰਨ ਕੀਤਾ ਹੈ ਕਿ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਇਸ ਗੁਲਦਸਤੇ ਦੇ ਵਿੱਚ, ਰਾਗਾਂ ਦੀ ਉਸਤਤ ਕੀਤੀ ਹੈ, ਰਾਗਾਂ ਦੀ ਸ਼ਿਫਤ ਕੀਤੀ ਹੈ। ਆਓ ਸੰਗੀਤ ਨੂੰ ਜਾਣਨ ਵਾਲੇ ਜੋ ਸਰੋਤੇ ਹਨ ਬੜੇ ਪਿਆਰ ਦੇ ਨਾਲ ਸਮਝਣਗੇ, ਇਸ ਨੂੰ ਬੜੇ ਪਿਆਰ ਦੇ ਨਾਲ ਸ਼ਰਵਣ ਕਰਨਗੇ। ਪਾਤਸ਼ਾਹ ਜੀ ਨੇ ਆਪ ਰਾਗ ਗਾਇਨ ਕੀਤੇ ਨੇ, ਆਪ ਰਾਗ ਬਾਣੀ ਚ ਦਰਜ ਕੀਤੇ ਨੇ ਤੇ ਪਾਤਸ਼ਾਹ ਜੀ ਨੇ 235 ਰਾਗ ਦਸਮ ਗ੍ਰੰਥ ਵਿੱਚ ਉਚਾਰਨ ਕੀਤੇ ਹਨ, ਜੋ ਪਾਤਸ਼ਾਹ ਜੀ ਨੇ ਆਪ ਤਾਨਪੁਰੇ ਦੇ ਨਾਲ ਗਾਇਨ ਕੀਤੇ ਹਨ, ਜੋ ਪਾਤਸ਼ਾਹ ਜੀ ਨੇ ਆਪ ਕੀਰਤਨ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ। ਤੋ ਸਤਸੰਗ ਜੀ ਆਓ ਸ਼ਰਵਣ ਕਰੋ। ਪਾਤਸ਼ਾਹ ਜੀ ਨੇ ਇਹ ਗੁਲਦਸਤਾ ਬਸੰਤ ਰਾਗ ਤੋਂ ਆਰੰਭ ਕੀਤਾ ਹੈ। ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਬਸੰਤ ਰਾਗ ਹਿੰਡੋਲ ਰਾਗ ਭੈਰੋ ਰਾਗ, ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਬਾਜਤ ਹੈ ਲਲਤਾ ਕੇ ਸਾਥ ਹਵੈ ਤਨਾਸ਼ਰੀ, ਮਾਲਵਾ ਕਲਿਆਣ ਅਰਮਾਲ ਕੌਂਸ ਮਾਰੂ ਰਾਗ, ਬਨ ਮੇ ਬਜਾਵੇ ਕਾਨ ਮੰਗਲ ਨਿਵਾਸਰੀ, ਸੁਰੀ ਔਰ ਅਸਰੀ ਉਪੰਗੀ ਜਾਂ ਹੋਤੀ ਤਹਾਂ, ਧੁਨ ਕੇ ਸੁਨੋ ਤੇ ਪੇ ਨਾ ਰਹੀ ਸੁਦ ਜਾਸਰੀ, ਕਹੇ ਇਉਂ ਦਾਸਰੀ ਸੋ ਐਸੀ ਬਾਜੀ ਬੰਸਰੀ, ਮੇਰੇ ਜਾਣੇ ਜਾਮੈ ਸਭ ਰਾਗ ਕੋ ਨਿਵਾਸਰੀ। ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਦੁਆਪਰ ਯੁਗ ਦੇ ਵਿੱਚ ਕ੍ਰਿਸ਼ਨ ਜੀ ਨੇ ਬੰਸਰੀ ਤੇ ਇਹ ਰਾਗ ਵਜਾਏ ਨੇ ਤੇ ਕਿਸਾ ਰਾਗ ਦੀ ਕਸ਼ਿਸ਼ ਦੇ ਨਾਲ, ਰਾਗ ਦੀ ਖਿੱਚ ਦੇ ਨਾਲ ਬਨਾਂ ਦੇ ਪਸ਼ੂ ਪੰਛੀ ਵੀ ਮਸਤ ਹੋ ਗਏ। ਪਾਤਸ਼ਾਹ ਜੀ ਨੇ ਰਾਗ ਦੀ ਸਿਫਤ ਕੀਤੀ ਹੈ, ਸ਼ਲਾਹਣਾ ਕੀਤੀ ਹੈ। ਤੋ ਸਤਸੰਗ ਜੀ ਆਓ ਬੜੇ ਪਿਆਰ ਦੇ ਨਾਲ ਸ਼ਰਵਣ ਕਰਨਾ। ਇਸ ਗੁਲਦਸਤੇ ਦੇ ਵਿੱਚ ਪਾਤਸ਼ਾਹ ਜੀ ਨੇ ਬਿਆਨ ਕੀਤਾ ਹੈ ਕਿ ਜਦੋਂ ਕ੍ਰਿਸ਼ਨ ਜੀ ਬੰਸਰੀ ਤੇ ਰਾਗ ਵਜਾਏ ਨੇ ਤੇ ਗੋਪੀਆਂ ਨੂੰ ਸਖੀਆਂ ਨੂੰ ਪੁੱਛਦੇ ਨੇ, ਇਹ ਦਾਸੀ ਇਹ ਰਾਗ ਕਿਸ ਤਰ੍ਹਾਂ ਦੇ ਵੱਜੇ ਹਨ? ਤੇ ਦਾਸੀਆਂ ਕਹਿੰਦੇ, ਪ੍ਰਭੂ ਜੀ, ਭਗਵਾਨ ਜੀ ਰਾਗ ਬਹੁਤ ਸੁੰਦਰ ਵੱਜੇ ਹਨ, ਬਹੁਤ ਮਿਠਾਸ ਦੇ ਨਾਲ ਆਪ ਜੀ ਨੇ ਰਾਗ ਵਜਾਏ ਹਨ। ਤੁਸ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਆਨੰਦਿਤ ਹੋ ਕੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਰਾਗ ਦੀ ਸ਼ਿਫਤ ਕਰਦੇ ਨੇ, ਉਸਤਤ ਕਰਦੇ ਨੇ। ਆਹ ਬੜੇ ਪਿਆਰ ਦੇ ਨਾਲ ਇਹ ਗੁਲਦਸਤਾ ਜੋ ਪੁਰਾਤਨ ਹੈ, ਇਹੋ ਜਿਹੇ ਗੁਲਦਸਤੇ ਆਮ ਅਪ੍ਰਚਲਿਤ ਹਨ, ਆਮ ਨਹੀਂ ਗਾਏ ਜਾਂਦੇ। ਤਾਂ ਆਹ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਦੇ ਚਰਨਾਂ ਵਿੱਚ ਸ਼ਰਧਾ ਸ਼ਾਇਦ ਭੇਟ ਕਰਨ ਲੱਗੇ ਹਾਂ। ਬੜੇ ਪਿਆਰ ਨਾਲ ਸਰਵਣ ਕਰੋ।

ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਰਾਗ ਉਚਾਰਨ ਕੀਤੇ ਹਨ ਉਸੇ ਤਰ੍ਹਾਂ ਇਹ ਰਾਗਾਂ ਦਾ ਸਰੂਪ ਹੈ। ਆਓ ਬੜੇ ਸ਼ਰਧਾ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਚਰਨਾਂ ਤੇ ਸ਼ੀਸ ਨਵਾਈਏ, ਕਿਉਂਕਿ ਪਾਤਸ਼ਾਹ ਜੀ ਨੇ ਦੇਖੋ ਇੰਨੇ ਇੰਨੇ ਸੁੰਦਰ ਰਾਗ ਉਚਾਰਨ ਕੀਤੇ ਹਨ। ਪਾਤਸ਼ਾਹ ਜੀ ਕਿੰਨਾ ਪਿਆਰ ਕਰਦੇ ਸਨ ਰਾਗਾਂ ਦੇ ਨਾਲ, ਕਿੰਨੀ ਲਗਨ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ, ਰਾਗਾਂ ਦੀ ਸ਼ਿਫਤ ਕੀਤੀ ਹੈ। ਆਓ ਸਾਡੀ ਹਾਜ਼ਰੀ ਅੱਜ ਦੀ ਪ੍ਰਵਾਨ ਹੋਵੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਪਾਵਨ ਗੁਲਦਸਤਾ ਬੜੇ ਪਿਆਰ ਨਾਲ ਸਰਵਣ ਕਰੋ। ਲਲਿਤ ਰਾਗ ਕਿਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਚਲਾਉਂਦੇ ਨੇ ਬਾਣੀ ਵਿੱਚ ਬੜੇ ਪਿਆਰ ਨਾਲ ਸਰਵਣ।

ਬਾਜਤ ਬਸੰਤ ਔਰ ਪੈਰਵ ਹਿੰਡੋਲ ਰਾਗ ਇਹ 11 ਰਾਗਾਂ ਦਾ ਗੁਲਦਸਤਾ 11 ਰਾਗ ਇਕੱਠੇ ਆਪ ਜੀ ਨੇ ਸ਼ਰਨ ਕੀਤੇ ਹਨ ਜੋ ਕਿ ਗਾਇਨ ਵਿੱਚ ਇਹ ਬਹੁਤ ਕਠਿਨ ਹਨ ਅਤੇ ਸਤ ਆਪ ਸੰਗਤ ਦੀ ਆਸ਼ੀਰਵਾਦ ਸਦਕਾ ਹੀ ਮਿਹਨਤ ਕਰਕੇ ਇਹੋ ਜਿਹੀਆਂ ਚੀਜ਼ਾਂ ਜੋ ਗਾਇਨ ਕੀਤੀਆਂ ਜਾਂਦੀਆਂ ਹਨ ਅਤੇ ਸਤਸੰਗ ਜੀ ਇਹ ਸਵਰਾਂ ਦਾ ਮਿਲਾਪ ਹੈ ਜੋ ਸੱਤ ਸਵਰਾਂ ਨੂੰ ਗੁਰੂਆਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੇ ਗੁਰੂ ਸਾਹਿਬਾਂ ਨੇ ਸੱਤ ਸਵਰਾਂ ਦੇ ਵਿੱਚ ਗਾਇਆ ਹੈ ਤੋ ਸ਼ਰੰਦੇ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨਾਂ ਸੱਤ ਸਵਰਾਂ ਵਿੱਚ ਕੀਰਤਨ ਕੀਤਾ ਸਾਰੇ ਗਾਵਾਂ ਪਾ ਦਾ ਨੀਸ਼ਾ ਇਹ ਸੱਤ ਸਵਰ ਤੋ ਇਹਨਾਂ ਸਵਰਾਂ ਨੂੰ ਗੁਣੀ ਜਨਾਂ ਨੇ ਵਿਦਵਾਨ ਲੋਕਾਂ ਨੇ ਰਿਸ਼ੀਆਂ ਨੇ ਮੁਨੀਆਂ ਨੇ ਪੀਰਾਂ ਪੈਗੰਬਰਾਂ ਨੇ ਸਾਰਿਆਂ ਨੇ ਇਹਨਾਂ ਸੱਤ ਸਵਰਾਂ ਨੂੰ ਗਾਇਆ ਇੱਕ ਵਿਦਵਾਨ ਨੇ ਬਹੁਤ ਹੀ ਸੁੰਦਰ ਲਿਖਿਆ ਹੈ ਇਹ ਸੱਤ ਸੁਰਾਂ ਸਾਨੂੰ ਕਿੱਥੋਂ ਮਿਲੀਆਂ ਹਨ ਪੰਛੀਆਂ ਦੀ ਆਵਾਜ਼ ਤੋਂ ਸੱਤ ਸੁਰਾਂ ਸਾਨੂੰ ਪ੍ਰਾਪਤ ਹੋਈਆਂ ਸਭ ਤੋਂ ਪਹਿਲਾਂ ਜਦੋਂ ਵਿਦਵਾਨਾਂ ਨੇ ਸਾਜ ਸੁਰ ਲੱਭਿਆ ਹੈ ਤਾਂ ਸਾਜ ਸੁਰ ਕਿੱਥੋਂ ਮਿਲਿਆ ਉਹਨਾਂ ਕਹੇ ਮੋਰ ਹੂੰ ਕੀ ਬਾਣੀ ਕੋ ਸੁਧਾਰ ਖਰਜ ਬੰਧਿਓ ਜਦੋਂ ਮੋਰ ਬੋਲਿਆ ਜੰਗਲ ਦੇ ਵਿੱਚ ਤੇ ਉਹਨਾਂ ਨੇ ਮੋਰ ਦੀ ਆਵਾਜ਼ ਨੂੰ ਸਾਜ ਸੁਰ ਮੰਨ ਲਿਆ ਸਾਹ ਬੰਨ ਦਿੱਤਾ ਮੋਰ ਹੂੰ ਕੀ ਬਾਣੀ ਕੋ ਸੁਧਾਰ ਖਰਜ ਬੰਧਿਓ ਚਾਤਰਕ ਕੀ ਆਵਾਜ਼ ਸੇ ਰਿਖਬ ਸੁਰ ਭਰੀ ਹੈ ਜਦੋਂ ਚਾਤਰਕ ਪਪੀਆ ਬੋਲਿਆ ਤੇ ਰੇ ਸੁਰ ਲੱਗਿਆ ਤੇ ਵਿਦਵਾਨਾਂ ਨੇ ਰੇ ਬੰਨ ਲਿਆ ਇਹ ਰੇ ਬਣ ਗਈ ਸਾ ਰੇ ਚਾਤਰਕ ਕੀ ਆਵਾਜ਼ ਸੇ ਰਿਖਬ ਸੁਰ ਭਰੀ ਹੈ ਅਜਾ ਕੀ ਆਵਾਜ਼ ਸੇ ਗੰਧਾਰ ਕਾ ਉਚਾਰ ਕੀਓ ਅਜਾ ਮੈਨੇ ਭੇਡ ਹੈ ਜਦੋਂ ਭੇਡ ਬੋਲਦੀ ਤੇ ਗਾਲ ਸੁਰ ਲੱਗਦਾ ਹੈ ਅਜਾ ਕੀ ਆਵਾਜ਼ ਸੇ ਗੰਧਾਰ ਕਾ ਉਚਾਰ ਕੀਓ ਕੂੰਜ ਕੇ ਕੁਰਲਾਪ ਸੇ ਮੱਧਮ ਸੁਰ ਭਰੀ ਹੈ ਜਦੋਂ ਕੂੰਜ ਕਰਲਾਉਂਦੀ ਹੈ ਤੇ ਮੱਧਮ ਸੁਰ ਲੱਗਦਾ ਹੈ ਮਾਨ ਸੁਰ ਲੱਗਦਾ ਹੈ ਕੂੰਜ ਕੇ ਕੁਰਲਾਪ ਸੇ ਮੱਧਮ ਸੁਰ ਭਰੀ ਹੈ ਕੋਇਲ ਹੂੰ ਕੀ ਕੂਕ ਹੂੰ ਤੇ ਪੰਚਮ ਬਣਾਇਓ ਵਿਧ ਜਦੋਂ ਅੰਬ ਦੀ ਡਾਲੀ ਤੇ ਬੈਠ ਕੇ ਕੋਇਲ ਕੂਕਦੀ ਹੈ ਤੇ ਫਿਰ ਪੰਚਮ ਸੁਰ ਲੱਗਦਾ ਹੈ ਕੋਇਲ ਹੂੰ ਕੀ ਕੂਕ ਹੂੰ ਤੇ ਪੰਚਮ ਬਣਾਇਓ ਵਿਧ ਦਾਦਰ ਕੀ ਆਵਾਜ਼ ਸੇ ਦੈਵਤ ਸੁਰ ਉਚਰੀ ਹੈ ਦਾਦਰ ਮੈਨੇ ਡੱਡੂ ਜਦੋਂ ਡੱਡੂ ਬੋਲਦਾ ਹੈ ਤੇ ਦਾਜ ਸੁਰ ਲੱਗਦਾ ਹੈ ਦਾਦਰ ਕੀ ਆਵਾਜ਼ ਸੇ ਦੈਵਤ ਸੁਰ ਉਚਰੀ ਹੈ ਮਾਤੇ ਗਜ ਰਾਜਨ ਕੀ ਰੰਗੂਨ ਸੇ ਨਿਸ਼ਾਦ ਲੀਨੋ ਗਜ ਰਾਜ ਹਾਥੀ ਰੰਗੂਨ ਮੈਨੇ ਚੀਖ ਜਦੋਂ ਜੰਗਲ ਵਿੱਚ ਹਾਥੀ ਚੀਖਦਾ ਹੈ ਤੇ ਨੀ ਸੁਰ ਲੱਗਦੀ ਹੈ ਮਾਤੇ ਗਜ ਰਾਜਨ ਕੀ ਰੰਗੂਨ ਸੇ ਨਿਸ਼ਾਦ ਲੀਨੋ ਇਤਨੀ ਨਿਰਵਾਣ ਸਾਤੋ ਸੁਰ ਕਹੀ ਹੈ ਵਿਦਵਾਨਾਂ ਨੇ ਇਹ ਸੱਤ ਸੁਰਾਂ ਇਸ ਤਰ੍ਹਾਂ ਕਹੀਆਂ ਹਨ ਤੋ ਸਾਸਨ ਜੀ ਇਹ ਸੰਗੀਤ ਜੋ ਹੈ ਇੱਥੋਂ ਦੇ ਬੱਚੇ ਸਾਰੇ ਬੜਾ ਕੀਰਤਨ ਕਰਦੇ ਹਨ ਕੀਰਤਨ ਸਿੱਖਦੇ ਹਨ ਤੋ ਆਪ ਜੀ ਦਾ ਸਾਰਿਆਂ ਦਾ ਫਰਜ਼ ਹੈ ਇੱਥੇ ਜੋ ਕੀਰਤਨ ਦੀ ਲਹਿਰ ਪਰੰਪਰਾ ਚੱਲੀ ਹੈ ਬਹੁਤ ਆਨੰਦ ਆਉਂਦਾ ਹੈ ਜਦੋਂ ਬੱਚੇ ਕੀਰਤਨ ਸਿੱਖਦੇ ਹਨ ਕਲਾਸੀਕਲ ਕੀਰਤਨ ਦੇ ਨਾਲ ਮਨ ਜੋੜਦੇ ਹਨ ਇਹ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਮਾਤਾ ਪਿਤਾ ਦਾ ਜੋ ਬੱਚਿਆਂ ਨੂੰ ਕੀਰਤਨ ਦੇ ਨਾਲ ਜੋੜ ਰਹੇ ਆਓ ਸਿੱਖ ਸੰਗਤਾਂ ਵੱਲੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਦੇ ਬਾਰੇ ਰਹਿਤ ਦੇ ਬਾਰੇ ਹੁਕਮ ਹੋਇਆ ਸੀ ਕਿ ਦੋਸ਼